ਈ ਖੇਤ ਖਲਿਹਾਨ ਕਾ ਅਜੇ ਫਰ ਫਰ ਸੰਗ ਆਖਾ ਤਾਰਾ ਝਰਨ ਬਿਹਾਨ ਕਾ ਅਜੇ ਫਰ ਫਰ ਸੰਗ ਆਖਾ ਤਾਰਾ ਝਰਨ ਬਿਹਾਨ ਕਾ ਯੋ ਆਸੁ ਪਿਉਨੀ ਮਾਟੋ ਯੋ ਆਸੁ ਪਿਉਨੀ ਮਾਟੋ ਕਸਰੀ ਬੰਸ ਉਰਵਰ ਯੋ ਆਸੁ ਪਿਉਨੀ ਮਾਟੋ ਕਸਰੀ ਬੰਸ ਉਰਵਰ ਭੜਕਿਓ ਵੀਰਤਾ ਹਮਰੋ ਜਟਾਧਰ ਦਇਆ ਭੜਕਿਓ ਵੀਰਤਾ ਹਮਰੋ।